0: ਸਾਹਿਬ ਬਲਿਕਾਰ ਤੂੰ ਸਦਾ ਸਲਾਮਨ ਨਿਰੰਕਾਰ ਅਸੰਖ ਨਾਵ ਅਸੰਕਤਾ ਅਗੰਮ ਅਗੰਮ ਸੰਕਲੋ ਅਸੰਕਰ ਸਿਰ ਭਰ ਹੋਏ ਆਖਰੀ ਨਾਮ ਅਖਰੀ ਸਲਾ ਆਖਰੀ ਗਿਆਂਗੀ ਕੁੰਗਾ ਆਖਰੇ ਲਕੰਬੋ ਲੰਬਨ ਆਖਰੇ ਸੰਸੰਜੋ ਵਿਕਨ ਜਿਨੇ ਲਿਖੇ ਤੇ ਸੁਨਾਏ ਜੇ ਫੁਰਮਾਏ ਤੇ ਪਾਏ ਜੇਤਾ ਕੀਤਾ ਤੇ ਤਨਾਓ ਵੇਨਾ ਵੇਨਾ ਏ ਕੋਤਾਓ ਗੁਰਤ ਕਵਨ ਕਹਾ ਵਿਚਾਰ ਵਰਨ ਜਾਵਾ ਏਕ ਵਾਰ ਜੋ ਤੁ ਪਾਵੇ ਸਹਿ ਬਲਿਕਾਰ ਤੂੰ ਸਦਾ ਸਲਾਮਨ ਨਿਰੰਕਾਰ ਬਰੀਏ ਹੱਥ ਤਰੇ ਤੰਦੇ ਪਾਣੀ ਤੂ ਤੇ ਹੁ ਤਸਕੇ ਮੁਦ ਪਲੀਤੀ ਕਪਰਾ ਹੋਏ ਦੇ ਸਾਬੁਨ ਲਾਏ ਓ ਦੋਏ ਬਰੀਏ ਮਾਂ ਪੱਪਾ ਕੇ ਸੰਗ ਓ ਤੋ ਪੇ ਨਾ ਵੇ ਕੇ ਰੰਗ ਪੁਨੀ ਪਾਪੀ ਆ ਕਰਨਾ ਏ ਕਰ ਕਰ ਕਰ ਨ ਲਿਖਨੇ ਜਾਓ ਆਪੇ ਪੀਛ ਆਪੇ ਵਿਕਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਿਆ ਦਤਨ ਜੇ ਕੋ ਪਾਵੇ ਤਿਰ ਕੇ ਮਨ ਸੁਣੀਏ ਮਨੇ ਮੱਖੀ ਤਬਾਓ ਅੰਤਰਗਾ ਤਿਰ ਮੰਨਾਓ ਸਾਗੁਨ ਤੇਰੇ ਮਿਨਾਏ ਕੋਏ ਵਿੰਕੁੰ ਕੀਤੇ ਭਗਤ ਨ ਹੋਏ ਸੁਆਸ ਸਤ ਪਨੀ ਵਰਮਾਓ ਸਤ ਸੁਵਨ ਸਦਾ ਮੰਚਾਓ ਕਵਨ ਸੁਵੇਲਾ ਵਤ ਕਵਨ ਕਵਨ ਜਿਤ ਕਵਨ ਅਵਰ ਕਵਨ ਸਿਰੁਤੀ ਮਾਓ ਕਵਨ ਜਿਤੋ ਆਕਰ ਵਿਲ ਨ ਪਾਇਆ ਪੰਥ ਜੀ ਹੋਵੇ ਲੇਖ ਪੁਰਨ ਭਗਨ ਪਾਇਓ ਕਦਿਆ ਜਿਨ ਲੇਖਨ ਲੇਖ ਕੁਰਨ ਤਿਤੇ ਵਰ ਨ ਜੋਗੀ ਜਾਨੇ ਰੂਪ ਮਾਓ ਨ ਕੋਏ ਜਾ ਕਰਤਾ ਸਿੱਧੀ ਕੋ ਸਾਜੇ ਆਪੇ ਜਨ ਸੋਏ ਕਿਵ ਖਰਾ ਕਾ ਕਿਵ ਸਲਾਈ ਕਿਵ ਵਰਨੀ ਕਿਵ ਜਾਨਾ ਨਾਨਕਾ ਕੋ ਸਾ ਕੋ ਆ ਕੇ ਏਕ ਲਿਖ ਸਿਆਨਾ ਪਦ ਸਾਈ ਪਤੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਖੇ ਜਨ ਸੋਏ ਪਤਾਲਾ ਪਤਾਲਾ ਗਾਸ ਗਾਸ ਔਰ ਕੋਰ ਕਬਲ ਤਕੇ ਏ ਕਹਾਨ ਕੇ ਬਾਦ ਸਹਿਸ ਤਾਰ ਕਹਾਂ ਕਤੇ ਵਾ ਸੁਨਕਾ ਏਕ ਦਾਤ ਲੇਖਾ ਹੋਏ ਤਾਂ ਲੇਖੀਏ ਲੈ ਕੇ ਹੋਏ ਵਿਨਾਸ ਨਾਨਕ ਬਾਦ ਆਖੀਏ ਆਪੇ ਜਾਣੇ ਆਪ ਸਲਾਈ ਸਲਾਈ ਤਿਸਤ ਨਾ ਪਾਇਆ ਨਦਰ ਆਵੇ ਪਾਵੇ ਸਮਨ ਨ ਜਾਣੀਏ ਸਮਲ ਸਾ ਸੁਲਤਾਨ ਕੇਰੀ ਸਤੀ ਮਲਦਨ ਕੀਰੀ ਤੁਲ ਨ ਹੋਵੇ ਨੀ ਜਿ ਤਿਸ ਮਨੋ ਨ ਵਿਸਰੇ ਅੰਤ ਨ ਸਿਫਤੀ ਕੇ ਨ ਅੰਤ ਅੰਤ ਨ ਕਰਨੇ ਤੇ ਨ ਅੰਤ ਅੰਤ ਨ ਜਾਪੇ ਅੰਤ ਨ ਵੇ ਕੇਸਿਓ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਰ ਅੰਕਰ ਅੰਕ ਤੇ ਵਲਾਏ ਤਾਂ ਕਿ ਅੰਤ ਨ ਪਾਏ ਜਾਏ ਐਂ ਅੰਤ ਨ ਜਾਣੇ ਕੋਏ ਬਹੁਤ ਕਹੇ ਬਹੁਤਾ ਹੋਏ ਪਦ ਸਾਹਿਬ ਉੱਚਤਾਓ ਉੱਚੇ ਉੱਪਰ ਉੱਚਨਾਓ ਏਵਰ ਉੱਚੇ ਹੋਵੇ ਕੋਏ ਤਿਸ ਉੱਚੇ ਕੋ ਜਨ ਸੋਏ ਜੇਵਰ ਆਪ ਜਨੇ ਆਪ ਨਾਨਕ ਨਦਰੀ ਕਰਮੀ ਦਤ ਬਹੁਤ ਕਰਮ ਕਿਆ ਨ ਜਾਏ ਬਦ ਦਾਤਾ ਤਿੰਨ ਥਮਾਏ ਕੇਤੇ ਮੰਗੇ ਜੋ ਤਪਾਰ ਕੇਤਿਆ ਕਰਨਾ ਵਿਚਾਰ ਕੇਤੇ ਕਪ ਤੁਤੇ ਵੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੋਰੇ ਕਾਏ ਕਾਏ ਕੇਤਿਆ ਦੂਪ ਭੁਖ ਸਦਮਾਰ ਏ ਵੀ ਦਾਤਰੀ ਦਾਤਾਰ ਬੰਧਕ ਲਾਸੀ ਬਾਨੇ ਹੋਏ ਹੋ ਰੱਖ ਨ ਸਕੇ ਕੋਏ ਜੇ ਕੋ ਕਾਹੇ ਆ ਕਨ ਪਾਏ ਹੋ ਜਾਣੇ ਜਿਤਿਆ ਮਕਾਏ ਆਪੇ ਜਾਣੇ ਆਪੇ ਦੇ ਆਕੇ ਸੇਵੇ ਕੇ ਕੇ ਜਿਸ ਨੂੰ ਬਖਸ਼ੇ ਸਫਸਲਾ ਨਾਨਕ ਪਾਤਸ਼ਾਹੀ ਪਤਿਸ਼ਾਹ ਅਮੂਲ ਗੁਣ ਅਮੁਲ ਵਪਾਰ ਅਮੁਲ ਵਪਾਰੇ ਅਮੁਲ ਬੰਦਰ ਅਮੂਲ ਆਵੇ ਅਮੁਲ ਲੈ ਜਾਏ ਅਮੂਲ ਬਾਰੇ ਅਮੁਲ ਲਸਮਾਏ ਅਮੂਲ ਧਰਮ ਅਮੁਲ ਦੀਵਾਨ ਅਮੂਲ ਤੁਲ ਅਮੁਲ ਪਰਵਨ ਅਮੁਲ ਬਖਸ਼ਿਸ਼ ਅਮੁਲ ਨਿਸ਼ਾਨ ਅਮੂਲ ਕਰਮ ਅਮੁਲ ਫੁਰਮਨ ਅਮੁਲ ਅਮੁਲ ਆਖਿਆ ਨ ਜਾਏ ਆਖਾ ਕੱਲੇ ਵਲਾਏ ਆਖੇ ਵੇਦ ਪਤ ਪੁਰਾਨ ਆਖੇ ਪਰੇ ਖਰੇ ਵਧੀਆਨ ਆਖੇ ਬਰਮੇ ਆਖੇ ਇੰਦ ਆਖੇ ਗੋਬੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਤਾਰਮ ਆਖੇ ਦੇਵ ਆਖੇ ਸੁਰ ਮੰਜਨ ਸੇਵ ਕੇਤੇ ਆਖੇ ਆਖਨ ਪਾਏ ਕੇਤੇ ਕਿਰਕੇ ਰੁਤੁ ਜਾਏ ਕੇਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇ ਕੇ ਜੇਵਤ ਪਾਵੇ ਤਿਰਤ ਹੋਏ ਨਾਨਕ ਜਨ ਸਚ ਸੋਏ ਜੇ ਕੋ ਆਕੇ ਬੋਲ ਬਿਦਾਰ ਤਾਂ ਲਿਖਿਆ ਸਿਰ ਗਵਰ ਗਵਰ ਸੋਦਰ ਕੇ ਹਾ ਸੋਗਰ ਕੇ ਹਾ ਜਿਤ ਸਰਤ ਸੰਭਾਲੇ Vajanarane ke sankar kete gavanahare, kete raj parisyo kayan kete gavanahare, gave tu no pan pani vesantar gave rachataram duare, gave chit kupat likjana liklektaram vichare, gave ishir varma devi sohan sada sabare, gave idida sanvede devdiya dharnale, gave man mohan sura mach piale, gavan ratanu pari tere atsate ratnale, gave jod mahavansura, gave kar vichare, gave kandamadar varvanda karkara ketare, setu no gave jod te pavan rete tere vagarasale, horkete gavan semechina avan nanakea vichare, soi soi sudasa saev sacha sachinai, hevi hosi jayana jasi rachana chin rajai, rangi rangi vati kar kar jinsi maya jinu pai, kar kar veke kita apna jivtis ki variai, jyotis bhave soi karsi hukumna kar rajai, so patisao saha patisao nanak ran rajai, munda santok saram pacholi dianki keri bibut, kinta kal kwari kaya jugatanta partit, ai panti sagra jamati manje jagjit, adet se ades, adenila nadenaha juju ego bes, bugakiangia vandar karkarva jenat, abna nati sabjaki ritsavarasat, sanjog vijog duka chalave leke avivag, adet se ades, adenila nadenaha juju ego bes, ekamaye jugadeviyaye tinchale parvan, ek sansari ek bandari ek lahe divan, jivtis vaveteve chalave jifove furman, ove ke onanadranave vautae ovidan, adets se ades, adenila nadenaha juju ego bes, asan loe loe bandar, jodse pave soe kavar, kar kar ve ke sir janhar, nanak sachi ki sachi kar, ades se ades, adenila nadenaha juju ego bes, ego du jiva lakove, lakove lakvis, lak lakera akie ekanan jagadis, irat patparia churya hoikis, sungala kashki kita ayeris, nanak nadri paye kure kure tis, akhan jor jupe na jor, jor na manga de na jor, jor na jivan man na jor, jor na rash mal man sor, jor na surti kyan bichar, jor na jugati sate sansar, jisa jor karve ke soe, nanak hutam nish na koe, rati ruti ti ti var, pavam paniya kari patan, tisvish dati rati taram sal, tisvish chiya juga kerang, tinke nana ne kenant, karmi karmi hoe vichar, sacha ap sacha darvan, tite sohan panch parvan, nani karam pave nishan, kach pakae ote pae, nana kea jape jai, naram kanka eo taram, gyan kanka ako karam, kete pavam pani vesantar kete kan mahesh, kete varme kari kari rup karam keves, kete akaram pui merkete kete dupadesh, kete isha sur kete kete mandal des, kete sidvadnat kete kete devi ves, kete devdaran sum kete kete ratasamanda, kete akani kete abani kete patnerinda, kete asurti seva kete nanakyantana ant, yan kan gyan parchant, tite nat kod otanan, saram kan kiva nirup, tite kari kari eva utanup, takya gala katya na chai, cheko kahe kache pashatai, tite kari asura man bud, tite kari asura sura ki sut, karma karan ki bani jor, tite hor na koi hor, tite jod mahabhav sur, tin me ram ra barpur,
1: Tete sito sita me mamai.
0: Take rubna
1: nakane jai. Na om marina tage jai. Chinkeram vaseman mai. Tete bhagat vasake loa. Kara anan sachaman soi. Sach kan vase nirankar. Kar kar veke nadarnahal. Tete kan mandal verband. Chekokate dantanant. Tete loa loa akar. Chip chip okam tibe tivkar. Veke vikse kar vichar. Nanak katna kararasar. Japahara dirashanihar. Ernamat vidhatiyar. Bao kala agantaptao. Banda bao amritetao. Gariye shabe sachi taksao. Chinko nara karam tinkar. Nanak nadri nara nahal. Shlok. Pavana guru pani pita mata dirt mata. Nanak te magujle keti chuti nala. Vaheguru ji ka khalsa. Vaheguru ji ki fateh. Vaheguru. Shall we open that door, or do you have the air conditioner on?
2: It's on,
1: but
2: you want it? We can sit in the windows. What do you want?
1: Yeah, if we open that door, yeah, a little bit more air.
2: Do you think it's better to open the windows?
1: Sorry?
2: Do you think it's better to open the windows?
1: Yeah, windows and door are good.

friends together.

my God.

Sí.

0: khasa vaiguru ji ki fate.
1: Yes.
0: In LA.

ਸੰਸਰ ਹੈ ਤੇ ਕਮ ਜਾਤ, ਨਾਨਕ ਨਾਵੇ ਬਾਜਸਨਾ ਰਾ ਗੁਜਰੀ ਮਹਲਾ ਉਛੋਤਾ। ਹਰ ਕੇ ਜਨ ਸਤਿਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸਮ ਕੀਰ ਕੇ ਰਮ ਸਤਿਗੁਰ ਸਰਣਾਇ ਕਰ ਦਇਆ ਨਮ ਪਰਗਾਸ। ਮੇਰੇ ਮੀਤ ਗੁਰੂਦੇਵ ਮੋਖੋ ਰਾਮ ਨਾਮ ਪਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਇ, ਹਰ ਕਿਰਤ ਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ ਜਿਨ, ਹਰ ਹਰ ਸਰਧਾ ਹਰ ਪਿਆਸ, ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰਿ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਾਹੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰਿ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰਿ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਜੁਰੀ ਮਹਲਾ ਪੰਜਵਾ, ਕਾਹੇ ਰੇ ਮਨ ਛਿਤਵਹਿ ਉਦਮ ਜਾ, ਹਰਿ ਹਰਿ ਜਿਉ ਪਰਿਆ ਸੈਲਪ ਧਰਮ ਜੰਤ ਉਪਾਇ, ਤਾ ਕਾਰਜ ਕਿਆ ਗੈ ਕਰ ਤਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਸ਼ਟ ਹਰਿਆ ਰਾਉ। ਜਨਨ ਪਿਤਾ ਲੁਕ ਸੁਤ ਬਨੇਤਾ, ਕੋਇ ਨ ਕਿਸਕੀ ਤਰਿਆ, ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ। ਊੜੇ ਊੜ ਵੈਸੇ ਕੋ ਸਾਥ, ਸਪਾਛੇ ਬਚਰੇ ਛਰਿਆ, ਤਿਨ ਕਵਨ ਖਲਾਵੇ ਕਵਨ ਚੁਗਾਵੇ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਚਨ ਨਾਨਕ ਬਲ ਬਲ ਸਦ ਬਲ ਜਾਇ ਤੇਰਾ ਅੰਤਨ ਪਾਰਾ ਵਰਿਆ। ਰਾਗੜੀ ਅਸਮਹਲਾ ਚੋਤਾ, ਸੋ ਪੁਰਖ ਇਕੋਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ, ਅਗਮਾ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ, ਤੁਧ ਜੀ ਹਰਿ ਸੱਚੇ ਸਿਰ ਜਣਹਾਰਾ, ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾਂਦਾ ਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ, ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ, ਦਾਤੇ ਖਿਬੇ ਖਾਰੀ ਜੀ ਸਭ ਤੇਰੇ ਚੋਂ ਜਬ ਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮਕੀ ਫਾਸੀ। ਜਨ ਨਿਰਪਉ ਜਿਨ ਹਰ ਨਿਰਪਉ, ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਤੇਰੇ ਭਗਤ ਜੀ ਕਰੇ ਪਿਆੰਤ ਪਿਆੰਤਾ, ਤੇਰੇ ਅਨੇਕ ਤੇਰੇ ਭਗਤ ਹੰਤੁਦ ਜੀ ਹਰ ਅਨੇਕ ਅਨੇਕ ਅਨੰਤਾ, ਤੇਰੀ ਅਨੇਕ ਕਰ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬਿਆੰਤਾ, ਤੇਰੇ ਅਨੇਕ ਪੜੈ ਬਹੁ ਸਿਮਰਤ ਸਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੇ ਸੋਏ ਵਰਤੇ ਜੀ, ਤੂੰ ਆਪੇ ਕਰਹਿ ਸੋਹੋਈ, ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਧ ਆਪੇ ਸਿਰ ਸਭ ਗੋਈ, ਜਨ ਨਾਨਕ ਗੁਣ ਗਾਵਿ ਕਰਤੇ ਕੈ ਜੀ, ਜੋ ਸਭ ਸੇ ਕਾ ਜਾਣੋਈ। ਅਸਾ ਮਹਲਾ ਚੋਤਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਪਾਵੇ ਸੋਈ ਤੀਸੀ, ਜੋ ਤੂੰ

ਮੁਖ ਕਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਈਆ ਤੂੰ ਦਰੀਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮੁਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣ ਆਏ ਸੋਏ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵਖ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਮਹਲਾ ਪਹਿਲਾ ਤਿਤ ਸਰਵਰੜੇ ਭੈਲ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹਿ ਚਲਮ ਦੇਖਤ ਡੂਬਿਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤਿਰ ਗੁਣ ਗਲਿਆ ਰਹਾਓ ਚ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸਰਣਾ ਚਿੰਤੂ ਨਾਹੀ ਵੀ ਸਰਿਆ ਅਸਾ ਮਹਲਾ ਪੰਜਵਾ ਭਾਈ ਪਰਾਪਤ ਮਨੁਖ ਦਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤਿਰ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰੰਕੈ ਜਨਮ ਮ੍ਰਿਤ ਜਾ ਤਰੰਗ ਮਾਇਆ ਕਹਿ ਰਹੋ ਜਪ ਤਪ ਸੰਜਮ ਧਰਮ ਰਖ ਮਾਇਆ ਸੇਵਾ ਸਾਧਨਾ ਜਣ ਹਰ ਰਾਇਆ ਕਹੁ ਨਾਨਕ ਹਮਨੀਛ ਕਰਮਾ ਸਰਨ ਪਰੇ ਕੀ ਰਖਾ ਸਰਮਾ ਕਹੁ ਨਾਨਕ ਹਮਨੀਛ ਕਰਮਾ ਸਰਨ ਪਰੇ ਕੀ ਰਖਾ ਸਰਮਾ ਇਕੋਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਪੈਂਤੀ ਛੋ ਪਈ ਅਮਰੀ ਕਰੋ ਹੱਥ ਦੇ ਰਾਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਪੈ ਤੁਮ ਕਾਵੋ ਆਪ ਹੱਥ ਦੇ ਮੋਹੇ ਬਛਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖੈ ਸਪੈ ਕਰਤਾਰਾ ਮੋਰ ਚਾਨਜ ਕਰਦੈ ਕਰੀਏ ਸਭ ਪੈਰਨ ਕੋ ਅਜ ਸੰਗਰੀਏ ਪੂਰਨ ਹੋਏ ਸਮਾਰੀ ਆਸਾ ਤੋਰ ਭਜਣ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਤਿਆਉ ਜੋਬਰ ਛਾਉ ਸੁ ਤੁਮ ਤੇ ਪਾਉ ਸੇਵਕ ਸਿਖੈ ਹਮਾਰੇ ਮਯ ਚੁਨ ਸਤਰੇ ਹਮਾਰੇ ਮਰਿਆ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੁਜੋ ਸਦਾ ਹਮਾਰੇ ਪਛਾ ਸ੍ਰੀ ਅਸਦ ਜੁਜੂ ਕਰਿਓ ਰਛਾ ਰਖਲ ਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਏ ਬ੍ਰਹਮਾ ਅਵਤਾਰਾ ਕਾਲ ਪਏ ਸ਼ਿਵਜੂ ਅਵਤਾਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਜਗਤ ਨਮਸਕਾਰ ਹੈ ਤਾਹੇ ਉਬਾਰ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਿਨਾਯੋ ਦੇਵ ਦੈਤ ਜਾ ਛਨ ਉਪਜਾਯੋ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਣ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਲ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣ ਕਟ ਕਟ ਕੇ ਪਟ ਪਟ ਕੀ ਜਾਣ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜ ਧਰਤ ਤਬ ਦਹੇ ਅਪਾਰਾ ਜਬ ਆ ਕਰਖ ਕਰਤ ਹੋ ਕਬਹੂੰ ਤੂੰ ਮੈਂ ਮਿਲਤ ਦੇ ਧਰ ਸਬਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤਾਰ ਹਤਨ ਰਾਲਮ ਜਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾ ਕਮੂੜ ਉਚਾਰਤ ਪੇਦਾ ਜਾਕੋ ਪੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ ਮਹਾਨ ਦੇਵ ਕਾਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਨ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹਿ ਪੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਬੁਝ ਖਾਨ ਬਹੁਰ ਰਚ ਦੀਨੀ
ਕਾਹੂੰ ਫੁੱਲ ਰਾਜਾ ਹੈ ਬੈਠਾ, ਕਹੂੰ ਸਿਮਟ ਪਿਓ ਸੰਕਰ ਕੈਠਾ। ਸਗਰੀ ਸ੍ਰਿਸ਼ਟ ਦਿਖਾਇ ਅਚੰਭਵ, ਆਦ ਜੁਗਾਦ ਸਰੂਪ ਸਯੰਭਵ। ਅਬਰ ਅੱਛਾ ਮੇਰੀ ਤੁਮ ਕਰੋ, ਸਿਖਿਓ ਵਾਰਿਆ ਸਿਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਚ ਕਰੋ ਨਗਾਤਾ। ਜਸ ਤੁਜ ਸਬਤ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਇ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕਾਇਕ ਵਾਰ ਤਿਆ ਹੈ, ਤਾਕੇ ਕਾਲ ਨਿਕਟ ਨੈ ਹੈ। ਰੱਛਾ ਹੋਏ ਤਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਣੈ ਤਤ ਕਾਲਾ। ਕਿਰਪਾ ਦ੍ਰਿਸ਼ਟ ਤਨ ਹਾ ਜਾਇ ਨਿਹਾਰੇ ਹੋ, ਤਾਕੇ ਤਾਪ ਤਨਕ ਮੈਂ ਹਰਿ ਹੋ। ਰਿਦ ਸਿਧ ਕਰ ਮੋ ਸਭ ਹੋਈ, ਦੁਸ਼ਟ ਚਾਛ ਸਕੇ ਨ ਕੋਈ। ਇੱਕ ਵਾਰ ਜਿਨ

ਦੁੱਖ ਸਭ ਵਿਸਰਨਾ, ਅੰਗੀਕਾਰ ਹੋ ਕਾਰੇ ਤੇਰਾ ਕਾਰਜ ਸਭ ਸਵਰਣਾ, ਸੁਨਾਗਲਾ ਸਮਰੱਥ ਸਵਾਮੀ ਸੁਖਿਓ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰੇ ਸਭ ਕਿਚ ਹੈ ਜਿਸ ਤੇ ਸੋ ਪਾਵੇ, ਸਦਾ ਸਿਫਤ ਸਲਾਹ।

ਜਨ ਭੁੱਖਾ ਸਭ ਗਵਾਈਆਂ, ਕਰ ਸੰਤ ਸੁਖ ਮਨ ਆਏ ਵਸਿਆ, ਜਨ ਇੱਛਾ ਸਾ ਪੁਜਾਣੀਆਂ, ਸਦਾ ਕੁਰਬਾਨ ਕੀਤਾ ਗੁਰੂ ਵਟਹੋ, ਜਿਸਤੀ ਆਏ ਵਡਿਆਇਆ, ਕਹਿ ਨਾਨਕ ਸੁਣੋ ਸੰਤੋ ਸਵ ਤਰੋ ਪਿਆਰੋ, ਸਚ ਨਾਮ ਰਾਧਾਰੋ, ਵਜ ਪੰਚ ਸਵਤ ਤਕਾਰ ਸਪਾਗੇ, ਕਾਰ ਸਵਾਜੇ ਸਵਦ ਵਜੇ, ਕਲਜਿਤ ਕਰ ਤਾਰਿਆ, ਪੰਚ ਦੂਤ ਤੁਦ ਵਾਸ ਕੀਤੇ, ਕੰਤ ਕਮਸ ਕੁਮਾਰੀਆਂ, ਤੁਰ ਕਾਰ ਮੈਂ ਪਾਇਆ ਤੁਧ ਜਿਣ ਕੋ ਸੇ, ਨਾਮ ਹਟਕਣ ਲਾਗੇ ਨਾ ਤਿਤਕਾਰੇ ਅਨਹਤ ਵਾਜੇ, ਮੁੰਦਾਵਨੀ

ਸਾਧ ਜਨਾ ਕੇ ਸੰਗ ਪਵ ਜਲ ਤਾਰਿਅਨ ਸਾਖਤ ਨਿੰਦ ਕੇ ਦੁਸ਼ਟ ਖਿਨ ਮਾਇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕੇ ਮਨ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੈਟਸ ਬਿਗਿਨ ਕੀਰਤਨ ਕ੍ਰਿਆ। ਇਨਹੇਲ ਡੀਪਲੀ।